ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੀ ਪੇਸ਼ਕਰਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ ਮੇਰੇ ਰਾਮ, ਮੇਰੇ ਰਾਮ।

ಬದುಕುನ ಮೇಲೆ ಮದ.

ਪਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ। ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ ਸਕੇ।

ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਰਥ, ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ। ਭਾਈ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇ। ਜੇ ਭਾਵਨਾ ਨਾਲ ਗੁਰੂ ਕਾ ਸਿੱਖ ਕੌਡੀ ਵੀ ਅਰਪਣ ਕਰ ਦੇ, ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨੀ। ਸੇਵਾ ਦਾ ਕੁੰਭ ਲੱਗਾ, ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ੍ਹ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ, ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਨ ਹੋਇਆ, ਘਰਵਾਲੀ ਨੂੰ ਕਿਹਾ, ਤਦ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰਵਾਲੀ ਨੇ ਸਤ ਵਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਟੱਕਿਆ, ਕੋਈ ਪੈਸਾ ਟਕਾ ਨਾ ਮਿਲਿਆ, ਹੱਥ ਜੋੜੇ ਸਾਈਂ ਜੀ ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਦਾ, ਮਨ ਭਰ ਗਿਆ। ਘਰਵਾਲੀ ਨੂੰ ਕਿਹਾ, ਝਾੜੂ ਦੇ, ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਵਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕਰੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ, ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਜਿਆ ਤੇ ਖੁਸ਼ੀ ਖੁਸ਼ੀ ਵਿੱਚ ਕਿਹਾ, ਸਾਈਂ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ, ਸਾਡੇ ਘਰੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਤੱਕਿਆ ਕਾਰ ਸੇਵਾ ਹੋ ਰਹੀ, ਬੜੀ ਖੁਸ਼ੀ ਹੈ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂਗੇ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈੜ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ, ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਆ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਤਾਂ ਕੀ ਤੱਕਿਆ ਦੂਰੋਂ ਮਾਇਆ ਦਾ ਢੇਰ ਲੱਗਾ, ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਤੇ ਇੱਥੇ ਤੂੰ ਕੌਡੀ ਮੱਥਾ ਟੇਕੇਗਾ, ਤੇਰੀ ਕੌਡੀ ਕਿੱਥੇ ਤੱਕਣੀ। ਮਨ ਵਿੱਚ ਖਿਆਲ ਆਇਆ, ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ, ਆ ਵਕਤ ਨਹੀਂ ਮੱਥਾ ਟੇਕਣ ਦਾ, ਐਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ, ਕਹਿਣ ਲੱਗਾ ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਵਾਂ, ਪਿੱਛੇ ਜਾ ਕੇ ਬਹਿ ਗਏ। ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ, ਬਾਬਾ ਬੁੱਢਾ ਜੀ ਆਏ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ, ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ, ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਹਨ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ, ਜਿੰਨਾ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ ਬਾਬਾ ਜੀ, ਉਨ੍ਹਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ, ਅਜੇ ਮੇਰੇ ਪਿਆਰ ਵਾਲੇ ਸਿੱਖਾਂ ਨੇ ਭੇਟਾ ਅਰਪਣ ਕਰਨੀ। ਬਾਬਾ ਬੁੱਢਾ ਜੀ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ, ਕੀਰਤਨ ਦੁਆਰਾ ਆਰੰਭ ਹੋ ਗਏ,
ਕੁਝ ਸਮੇਂ ਬਾਅਦ ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਹੁਣ ਤੇ ਬਹੁਤ ਸਮਾਂ ਹੋ ਗਿਆ, ਆਗਿਆ ਬਖਸ਼ਿਸ਼ ਕਰੋ, ਅਰਦਾਸ ਕਰੀਏ। ਸਾਹਿਬ ਕਹਿਣ ਲੱਗੇ, ਬਾਬਾ ਜੀ ਅਜੇ ਵੀ ਮੇਰੇ ਪਿਆਰ ਵਾਲੇ ਸਿੱਖ ਬੈਠੇ, ਆਏ ਬੜੀ ਦੂਰੋਂ, ਪਰ ਇੱਥੇ ਆ ਕੇ ਸ਼ਰਮਾ ਗਏ। ਬਾਬਾ ਜੀ ਜਿੰਨਾ ਚਿਰ ਉਹ ਭੇਟਾਂ ਨਹੀਂ ਅਰਪਣ ਕਰਦੇ, ਅਰਦਾਸ ਕਿਵੇਂ ਕੀਤੀ ਜਾਵੇ? ਕੀਰਤਨ ਫਿਰ ਆਰੰਭ ਹੋ ਗਿਆ। ਹੁਣ ਜਦੋਂ ਸ਼ਾਮਾਂ ਦਾ ਵਕਤ ਹੋ ਗਿਆ, ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਹੁਣ ਤੇ ਸ਼ਾਮ ਪੈ ਗਈ, ਬੜੀ ਦੂਰੋਂ ਸੰਗਤਾਂ ਆਈਆਂ ਹਨ, ਲੰਗਰ ਵਰਤਾਇਆ ਜਾਵੇ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੈਂ ਚਾਹੁੰਦਾ ਸਾਂ ਕਿ ਸਿੱਖ ਦੀ ਭੇਟਾ ਗੁਰੂ ਨਾਨਕ ਦੇ ਘਰ ਅਰਪਣ ਹੋ ਜਾਵੇ ਤੇ ਅਰਦਾਸ ਕੀਤੀ ਜਾਵੇ, ਪਰ ਬਾਬਾ ਜੀ ਸਿੱਖ ਸ਼ਰਮਾ ਗਏ, ਭੇਟਾ ਅਰਪਣ ਕਰਨ ਵਾਸਤੇ ਸ਼ਰਮਾ ਗਿਆ ਹੈ। ਉਹ ਜਾਣੇ ਜੇ ਸਿੱਖ ਸ਼ਰਮਾ ਗਿਆ ਹੈ ਤੇ ਭੇਟਾ ਤੇ ਗੁਰੂ ਨਾਨਕ ਦੀ ਹੈ, ਮੇਰੀ ਭੇਟਾ ਨਹੀਂ। ਉਹ ਮੱਥਾ ਟੇਕਣ ਲੱਗਿਆ ਉਹਨੂੰ ਸ਼ਰਮਾ ਆ ਗਈ, ਮੈਨੂੰ ਮੰਗਣ ਲੱਗਿਆ ਕੋਈ ਸ਼ਰਮ ਨਹੀਂ, ਭੇਟਾ ਗੁਰੂ ਨਾਨਕ ਦੀ ਮੈਂ ਆਪ ਮੰਗ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੋਂ ਉੱਠ ਬੈਠੇ, ਕਹਿਣ ਲੱਗੇ, ਬਾਬਾ ਜੀ ਉਹ ਪਿੱਛੇ ਸਿੱਖ ਬੈਠਾ ਜਿਹੜੀ ਪਿਆਰ ਵਿੱਚ ਭੇਟਾ ਲੈ ਕੇ ਆਇਆ, ਬੜੀ ਭਾਵਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ, ਅੱਜ ਇੱਥੇ ਪਿੱਛੇ ਸਿੱਖ ਨੀਵੀਂ ਪਾਈ ਬੈਠਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਥਾਂ ਤੇ ਖਲੋ ਕੇ ਕਹਿਣ ਲੱਗੇ, ਲਿਆ ਬਾਈ ਸਿੱਖਾ, ਲਿਆ ਮੇਰੀ ਭੇਟਾ ਦੇ, ਐਡੀ ਦੂਰੋਂ ਭੇਟਾ ਲੈ ਕੇ ਆਇਆ, ਭਾਵਨਾ ਨਾਲ ਆਇਆ, ਇੱਥੇ ਆ ਕੇ ਨੀਵੀਂ ਪਾ ਕੇ ਸ਼ਰਮਾ ਕੇ ਬਹਿ ਗਏ, ਲਿਆ ਮੇਰੀ ਭੇਟਾ ਦੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੱਲੀ ਅੱਡੀ ਹੱਥ ਅੱਗੇ ਕੀਤਾ, ਲਿਆ ਮੇਰੀ ਭੇਟਾ ਦੇ। ਹੁਣ ਸਿੱਖ ਦੇ ਕੰਨਾਂ ਵਿੱਚ ਆਵਾਜ਼ ਤੇ ਪਈ, ਮੂੰਹ ਨੀਵਾ ਕੀਤਾ ਹੋਇਆ, ਹੁਣ ਇੰਨਾ ਵੀ ਹੌਸਲਾ ਨਹੀਂ ਪੈਂਦਾ ਕਿ ਹੁਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਖਲੋਤੇ ਚਰਨਾਂ ਨਾਲ ਲਿਪਟ ਜਾਵਾਂ ਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਦੇਵਾਂ, ਪਰ ਹੁਣ ਹੌਸਲਾ ਨਹੀਂ ਪਿਆ, ਨੇਤਰਾਂ ਚੋਂ ਜਲ ਵਹੀ ਜਾਂਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅੱਛਾ ਸਿੱਖਾ, ਜੇ ਅਜੇ ਵੀ ਭੇਟਾ ਅਰਪਣ ਨਹੀਂ ਕਰਦਾ, ਆਪਣੇ ਹੱਥਾਂ ਨਾਲ ਨਹੀਂ ਮੱਥਾ ਟੇਕਦਾ, ਮੈਂ ਆਪਣੇ ਹੱਥਾਂ ਨਾਲ ਕੱਢ ਲਈ। ਉਹ ਸਿੱਖ ਦੇ ਪੱਗ ਦੇ ਪੇਚ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਕੌਡੀ ਕੱਢੀ ਤੇ ਆਪਣੀ ਤਲੀ ਤੇ ਰੱਖ ਕੇ ਕਹਿਣ ਲੱਗੇ, ਉਹ ਸਿੱਖਾ, ਉਹ ਕੁਰਬਾਨ ਜਾਵਾਂ ਤੇਰੇ ਤੋਂ, ਵਾਰੀ ਜਾਵਾਂ ਐਡੀ ਦੂਰੋਂ, ਐਡੇ ਪਿਆਰ ਵਿੱਚ ਕੌਡੀ ਲੈ ਕੇ ਆਇਆ। ਉਹ ਸਿੱਖਾ, ਇੱਥੇ ਘਰ ਗੁਰੂ ਨਾਨਕ ਦਾ, ਇੱਥੇ ਭਾਵਨਾ ਨਾਲ ਜੇ ਕੌਡੀ ਵੀ ਅਰਪਣ ਕਰ ਦਿੰਦਾ, ਉਹਦੀ ਭੇਟਾ ਵੀ ਪ੍ਰਵਾਨ ਹੋ ਜਾਂਦੀ। ਪਰ ਸਿੱਖ ਉੱਠਿਆ, ਚਰਨਾਂ ਨਾਲ ਲਿਪਟ ਗਿਆ, ਭੁੱਬਾਂ ਮਾਰ ਕੇ ਰੋ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲਵੱਕੜੀ ਵਿੱਚ ਲੈ ਕੇ ਸੰਘਾਸਨ ਵਾਲੀ ਥਾਂ ਤੇ ਲੈ ਆਂਦਾ। ਸਾਹਿਬ ਕਹਿਣ ਲੱਗੇ, ਸਿੱਖਾ, ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਆ ਤੇਰੇ ਪਿਆਰ ਅੱਗੇ ਮਾਇਆ ਦਾ ਢੇਰ ਤੁਸ਼ ਹੈ, ਆ ਤੇਰੇ ਇਸ ਕੌਡੀ ਵਿੱਚ ਪਿਆਰ ਹੈ। ਸਿੱਖਾ, ਇਹ ਤੇ ਘਰ ਹੀ ਪਿਆਰ ਦਾ, ਕੋਈ ਭਾਵਨਾ ਨਾਲ ਕੌਡੀ ਵੀ ਮੱਥਾ ਟੇਕ ਦੇਵੇ, ਉਹਦੀ ਭੇਟਾ ਪ੍ਰਵਾਨ ਹੋ ਜਾਂਦੀ, ਪਰ ਸ਼ਰਤ ਹੈ ਭਾਵਨਾ। ਉਹੀ ਉਹ ਸੇਵਾ ਪ੍ਰਵਾਨ ਹੈ ਜਦੋਂ ਸੇਵਾ ਗੁਰੂ ਦਾ ਮਨ ਬਣ ਜਾਵੇ।

ਸੇਵਾ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ, ਦੁਨੀਆਂ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ।

ਪਾਰੋ ਗੁਰਦੇ ਪਾਤਰ ਪਾਰੋ।

ਜ਼ਿਕਰ ਦੱਸਿਆ ਗਿਆ। ਇਹ ਕਿਰਪਾ ਮੇਰੇ ਤੇ ਕਹਿੰਦੀ ਜ਼ਿੰਦਗੀ ਚ ਇੱਕ ਵਾਰੀ ਹੋਈ ਹੈ, ਇਹ ਬਖਸ਼ਿਸ਼, ਇਹ ਰਹਿਮਤ। ਕਿਉਂਕਿ ਕੈਨੇਡਾ ਤੋਂ 15-20 ਟੈਚੀ ਕੱਪੜਿਆਂ ਦੇ ਭਰ ਕੇ ਮਾਇਆ ਦਾ ਦਸਵੰਧ ਲੈ ਕੇ ਸੰਗਤ ਉਹਨਾਂ ਨੂੰ ਮਨ ਦੀ ਸਤਿਕਾਰ ਕਰਦੀ, ਜੋ ਮਾਇਆ ਦਿੰਦੀ ਘਰ ਨਹੀਂ ਵਰਤਦੇ, ਰੱਖੀ ਜਾਂਦੇ। ਤੇ ਭੈਣ ਨਾਨਕੀ ਨਾਲ ਬੜਾ ਪਿਆਰ ਹੈ ਬੀਬੀ, ਬਾਬਾ ਨਾਨਕ ਜੀ ਦੀ ਭੈਣ ਨਾਲ। ਆ ਜਿਹੜੀ ਬਾਬਾ ਨੰਦ ਸਿੰਘ ਜੀ ਸੱਦ ਸੁਣਦੇ ਸੀ, ਭੈਣ ਨਾਨਕੀ ਦੀ ਸਾਦੇ, ਬੜਾ ਵੈਰਾਗ ਹੈ ਉਹਦੇ ਚ। ਸੰਤ ਸੁਜਾਨ ਸਿੰਘ ਜੀ ਕੋਲੋਂ ਸੁਣਨੀ ਤੇ ਭਾਈ ਕੇਹਰ ਸਿੰਘ ਜੀ ਤੋਂ, ਜਿਨ੍ਹਾਂ ਨੇ 40-40 ਸਾਲ ਤਕਰੀਬਨ ਕੀਰਤਨ ਦੀ ਸੇਵਾ ਕੀਤੀ। ਅੱਜ ਵੀ ਉਹ ਟੇਪਾਂ ਵਿੱਚ ਸੱਦ ਮਿਲਦੀ, ਉਹਨਾਂ ਦੀ ਚੋਲਾ ਬਦਲ ਚੁੱਕੇ ਭਾਈ ਕੇਹਰ ਸਿੰਘ, ਤੇ ਉਹਨੇ ਆਪਣੇ ਘਰ ਟੇਪ ਵੀ ਲਾਈ। ਉਹ ਭੈਣ ਨਾਨਕੀ ਵੀ ਸਾਦੇ ਤੇ ਬੜਾ ਵਿਰਾਗ ਹੈ ਉਹਦੇ ਚ। ਜਦੋਂ ਭੈਣ ਨਾਨਕੀ ਨੇ ਗੁਰੂ ਨਾਨਕ ਨੂੰ ਬੇਨਤੀਆਂ ਕੀਤੀਆਂ, ਹੁਣ ਤੇ ਆ ਵੀਰਾ, ਤੂੰ ਕਹਿੰਦਾ ਸੈਂ ਤਲੀ ਦੇ ਉੱਤੇ ਮੱਖਣ ਰੱਖੇਗੀ, ਮੈਂ ਪਹਿਲੇ ਆਇਆ ਹੋਵਾਂਗਾ। ਆਖੋ ਸਤਨਾਮ ਮੱਖਣ ਦਾ ਪੇੜਾ, ਹੁਣ ਤੇ ਆ, ਬੜਾ ਵਿਰਾਗ। ਤੇ 15-20 ਟੈਚੀ ਵਸਤਰਾਂ ਦੇ, ਨਵੇਂ ਸੂਟਾਂ ਦੇ, ਮਾਇਆ ਬੇਅੰਤ। 3 ਦਿਨ ਲਗਾਤਾਰ ਸੁਲਤਾਨਪੁਰ ਲੋਧੀ ਭੈਣ ਨਾਨਕੀ ਦੇ ਅਸਥਾਨ ਦੇ ਕੋਲ ਤਕਰੀਬਨ 150 ਪਰਿਵਾਰ ਅਤ ਗਰੀਬ, ਇਕੱਲੇ ਇਕੱਲੇ ਪਰਿਵਾਰ ਜਾ ਕੇ ਨਾ ਕਾਪੀ ਪੈਨਸਲ ਲੈ ਕੇ, ਕਿਉਂਕਿ ਬਾਹਰ ਦੇ ਲੋਕੀ ਸਿਸਟਮ 'ਚ ਕੰਮ ਕਰਦੇ। ਉਹਨੂੰ ਪੁੱਛਿਆ 10 ਤੈਨੂੰ ਕੀ ਚਾਹੀਦਾ? ਕਿਸੇ ਕਿਹਾ ਜੀ ਘਰ 'ਚ ਨਲਕਾ ਨਹੀਂ, ਕਿਸੇ ਕਿਹਾ ਜੀ ਸਾਡੇ ਘਰ ਸਾਈਕਲ ਨਹੀਂ, ਬੱਚੇ ਕਹੇ ਕੁਝ ਕਿਹਾ, ਕਹੇ ਨਹੀਂ ਕੁਝ। ਤੇ 2 ਦਿਨ 12 ਬੰਦਿਆਂ ਦੀ ਟੀਮ ਨਾਲ ਬੀਬੀ, ਇਹ ਸਾਰਾ ਵੇਖਦੀ ਰਹੀ 150 ਘਰ ਨੂੰ ਕੀ ਚਾਹੀਦਾ। ਫਿਰ 3ਜੇ ਦਿਨ ਟੈਚੀ ਲੈ ਕੇ ਜੋ ਹੋਰ ਸਮਾਨ ਕਿਸੇ ਲਿਖਾਇਆ, ਉਹ ਸਾਰਾ ਕੁਝ ਇੱਕ ਇੱਕ ਨੂੰ ਲੈ ਕੇ ਦਿੱਤਾ। ਤੇ ਮੈਂ ਕਿਹਾ ਇਹ ਕਿਉਂ? ਕਹਿੰਦੇ ਮੇਰਾ ਮਨ ਸੀ ਕਿ ਭੈਣ ਨਾਨਕੀ ਦੇ ਨੇੜੇ ਨੇੜੇ ਜੋ ਰਹਿੰਦਾ ਉਹਨਾਂ ਦੀ ਲੋੜ ਵਿੱਚ ਮੇਰੀ ਹਾਜ਼ਰੀ ਲੱਗੀ। ਐਡਾ ਪਿਆਰ ਭੈਣ ਨਾਨਕੀ, ਅੱਕ ਸਤਨਾਮ, ਇਹ ਗੁਣ ਲਿਓ। ਕਿਤੇ ਕਿਤੇ ਜਿੱਥੇ ਜਿੱਥੇ ਮਨ ਵੇਚਿਆ ਤੇ ਫਿਰ ਉਹਦੀਆਂ ਡੂੰਘਾਈਆਂ, ਆਖੋ ਸਤਨਾਮ। ਉਹ ਮੈਂ ਖੁਦ ਵੀਡੀਓ ਟੇਪ ਵੇਖੀ, ਉਹ ਜਦੋਂ ਗਏ ਸੁਲਤਾਨਪੁਰ ਲੋਧੀ ਤੇ ਸਾਰੀ ਟੇਪ ਲੱਥੀ ਏ, ਕੱਲੇ ਕੱਲੇ ਘਰ ਨੂੰ ਪੁੱਛਦੇ ਪਏ ਨੇ ਕੀ ਚਾਹੀਦਾ ਤੁਹਾਨੂੰ। ਫਿਰ ਹਰ ਘਰ ਨੂੰ 3 ਦਿਨ ਲੱਗੇ ਭਾਵ

ਜਿਹੜੇ ਲੋਕ ਵਸਦੇ ਨੇ ਆਰਥਿਕ ਪੱਖੋਂ ਡਿੱਗ ਪਏ ਨੇ, ਇਹ ਇੱਕ ਇੱਕ ਨੂੰ ਕੁਝ ਕਿਣਕਾ ਕਿਣਕਾ ਆਪਣੀ ਸਹੂਲਤਾਂ ਵਿੱਚੋਂ ਸਹਿਯੋਗ ਦੇ ਰਹੇ ਨੇ। ਮੇਰੇ ਬਾਬੇ ਨਾਨਕ ਦੇ ਪਿਆਰੇ ਆਖੋ ਸਤਨਾਮ ਕਹਿਣ ਤੋਂ ਭਾਵ ਉਹਨਾਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰੀ ਇਹ ਵੀ ਪ੍ਰਾਪਤੀ ਹੋਈ, ਪ੍ਰਤੱਖ ਆਖੋ ਸਤਨਾਮ। ਇਸ਼ਾਰਾ ਲਇਓ, ਪੜ੍ਹ ਲਈਏ ਦੋ ਮਿੰਟ।

ज्यों बुलावे त्यों बोले स्वामी, जिवें ओह बुला रहा दास बोल रहा है, किसे नूं प्रतख किधरे किधरे प्राप्ति होई है उहदा जिक्र सुन के रंग लाए। रंगियां दा जिक्र कुदरती सामने आ जे बोलिया जांदा, उहदा भाव लैणा किते सतगुरु कृपा कर। इहो जिहा प्यार प्रेम सानूं ही होवे। उदास बेनती कर रहा सी, शब्द दर्शन, सुपन दर्शन, प्रतख दर्शन, चौथे ने चित्र दर्शन। अमरीका का शहर हो गुरु रामदास के घर की चित्र लगा हो, एक मिनट वेखी जाओ तो की याद आएगा, थोड़ी याद पहुंच जाएगी गुरु रामदास के घर। आखो सतनाम, चित्र च भी ताकत। ਇਹਦੇ ਚ ਵੀ ਤਾਕਤ, ਭਾਵੇਂ ਕਿਸੇ ਹੋਰ ਧਰਮ ਵਾਂਗ ਚਿੱਤਰ ਦੇ ਮੁੱਖ ਤੇ ਅਸੀਂ ਕੋਈ ਲੱਡੂ ਬਰਫੀ ਇਹ ਕਿਰਿਆ ਨਹੀਂ ਕਰਨੀ। ਕੇਵਲ ਚਿੱਤਰ ਲੱਗਾ ਹੋਵੇ ਸਾਈਂ ਵੀ ਯਾਦ ਕਰਾਉਂਦਾ ਹੈ। ਅਜਾਇਬ ਘਰ ਕਿਉਂ ਬਣੇ, इना चित्रां नूं वेख के सानू अपने पिता पुरखां दीआं कुरबानियां याद आउण ते होर रंग लगे। इना च ताकत। बाबे टल दे गुरुद्वारे जाओ ते कितने इतिहासक चित्र अंदर खुदे ने, संगतां वेखदियां ने। ਕਦੀ ਲੁਧਿਆਣੇ ਦੇ ਕੋਲ ਜਾਓ, ਗੁਰਦੁਆਰਾ ਮਹਿਤਿਆਣਾ ਸਾਹਿਬ, ਉੱਥੇ ਗੁਰਦੁਆਰੇ ਦੇ ਬਾਹਰ ਹੀ ਬੜੇ ਬੜੇ ਵੱਡੇ ਚਿੱਤਰ ਉਹਨਾਂ ਨੇ ਬਣਾਏ। ਕੀ ਯਾਦ ਦਿਵਾਉਂਦੇ ਨੇ, ਆ ਇਤਿਹਾਸਿਕ ਹੋਇਆ, ਆ ਐਡੀ ਉੱਚੀ ਸਿੱਖੀ ਇਹਦੇ ਦੀ। ਆ ਥੋੜੇ ਜਿਹੇ ਚਿਰ ਦੀ ਗੱਲ ਇਹ ਵੀ, 5-6 ਟਰੱਕ ਖੜੇ ਸੀ ਗੁਰਦੁਆਰਾ ਮਹਿਤਿਆਣਾ ਸਾਹਿਬ, ਤੇ ਇੱਕ ਟਰੱਕ ਸੀ ਤੁਹਾਡੀ ਸੰਗਤ ਚੋਂ ਕਿਸੇ ਪ੍ਰੇਮੀ ਭੱਠੇ ਵਾਲੇ। ਉਹ ਛੁੱਟੀ ਸੀ ਤੇ ਟਰੱਕ ਦੇ ਵਿੱਚ ਜਦੋਂ ਭੱਠੇ ਤੋਂ ਟਰੱਕ ਆਇਆ ਤੇ 5-6 ਬਈਏ ਵੀ ਨਾਲ ਬਹਿ ਗਏ, ਅਸੀਂ ਵੀ ਯਾਤਰਾ ਚਲਾ। ਤੇ ਜਦੋਂ ਮਹਿਤਿਆਣੇ ਸਾਹਿਬ ਪਹੁੰਚੇ ਨੇ ਨਾ, ਉਹ ਬਈਆਂ ਨੇ ਚਿੱਤਰ ਵੇਖ ਕੇ ਤੇ ਪਹਿਲੀ ਵਾਰੀ ਜ਼ਿੰਦਗੀ ਚ ਹੈਰਾਨ ਹੋ ਗਏ ਕਿ ਐਡੀ ਉੱਚੀ ਸਿੱਖੀ ਏ। ਇੰਜ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਾਏ, ਇੰਜ ਮਾਵਾਂ ਨੇ ਟੋਟੇ ਕਰਕੇ ਤੇ ਝੋਲੀਆਂ ਚ ਪਵਾਏ ਨੇ, ਐ ਸਿੱਖੀ ਏ। ਉਹ ਇਹੋ ਜਿਹਾ ਮਨ ਤੇ ਅਸਰ ਹੋਇਆ ਕਿ ਅਗਲੇ ਦਿਨ ਉਹਨਾਂ ਚੋਂ 2 ਬਈਆਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕਰ ਲਈ ਸੀ। ਆਖੋ ਸਤਨਾਮ, ਐ ਚਿੱਤਰ ਹੈ।

ਇਸ਼ਾਰਾ ਚਿੱਤਰ ਵਿੱਚ ਵੀ ਤਾਕਤ ਤੇ ਇਹ ਕੋਈ ਮਾੜੀ ਵਾਸ਼ਨਾ ਨਹੀਂ ਜਗਾਉਂਦਾ, ਗੁਰੂ ਦੀ ਯਾਦ ਆਖੋ ਸਤਨਾਮ, ਇਹਦੇ ਨਾਲ ਵੀ ਗੁਰੂ ਯਾਦ ਆਉਂਦਾ। ਦਾਸ ਨੂੰ ਕਈ ਮਿਲਦੇ, ਉਹ ਭਾਈ ਸੁਰਤੀ ਕਿੱਥੇ ਰੱਖਦਾ, ਕੋਈ ਕਹਿੰਦਾ ਲਾਈਟ ਵਿੱਚ, ਕੋਈ ਕਹਿੰਦਾ ਜੋਤ ਵਿੱਚ, ਕੋਈ ਕਹਿੰਦਾ ਕੱਲ ਇੱਕ ਮੁੰਡਾ ਆਇਆ ਕਹਿੰਦਾ ਮੇਰੀ ਬੰਦਗੀ ਨਹੀਂ ਚੱਲਦੀ ਪਈ, ਉਹਨੂੰ ਬਾਬਾ ਦੀਪ ਸਿੰਘ ਦੇ ਚਰਨ ਫੜਾਏ ਨੇ ਵੀ ਉੱਥੇ ਹਫ਼ਤੇ 'ਚ 2 ਦਿਨ 6 ਘੰਟੇ ਦਾ ਪਹਿਰਾ, 3 ਹਫ਼ਤੇ ਲਾ ਕੇ ਆਇਆ ਕਹਿੰਦਾ ਜੇ ਤੁਰਿਆ ਨਹੀਂ। ਮੈਂ ਕਿਹਾ ਸੌਦਾ ਮਹਿੰਗਾ, ਇੱਕਦਮ ਨਹੀਂ ਮਿਲਦਾ, ਸਤਨਾਮ ਹੋਰ ਲਾ ਦਿੰਦਾ। ਤੇ ਕੱਲ ਮੈਂ ਕੁਦਰਤ ਵੀ ਪੁੱਛਿਆ, ਮੈਂ ਕਿਹਾ ਧਿਆਨ ਕਿੱਥੇ ਰੱਖਦਾ, ਕਹਿੰਦਾ ਵਾਹਿਗੁਰੂ ਦੇ ਅੱਖਰਾਂ 'ਚ। ਇਸ਼ਾਰਾ ਕੋਈ ਰੱਖਦਾ ਕਿਉਂ ਕਰ

ਇੱਥੇ ਵੀ ਕੋਈ ਪਿਆਰ ਨਾਲ ਰੱਖੇ, ਆਖੋ ਸਤਨਾਮ। ਇਹਨੂੰ ਵੀ ਪ੍ਰਵਾਨਗੀ ਦਿੱਤੀ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਨ। ਜੇ ਕੋਈ ਗੁਰੂ ਨਾਨਕ ਦੇ ਕਲਗੀਆਂ ਵਾਲੇ ਦੇ ਚਰਨਾਂ 'ਚ ਚਿੱਤ ਰੱਖਦਾ, ਸ਼ਬਦ ਦੀ ਕਮਾਈ ਕਰਦਾ, ਉਹ ਵੀ ਭਗਤੀ ਪ੍ਰਵਾਨ। ਆਖੋ ਸਤਨਾਮ। ਇਹ ਬਾਬਾ ਨੰਦ ਸਿੰਘ ਜੀ ਕੋਲ ਕੋਈ ਚਿੱਤਰ ਲੈ ਕੇ ਆਇਆ ਸਤਸੰਗੀਓ, ਅਖਬਾਰ ਲਾਈ, ਚਿੱਤਰ ਸੀ ਕਲਗੀਆਂ ਵਾਲੇ ਪਾਤਸ਼ਾਹ ਦਾ, ਸਾਰੇ ਬਿਰਤੀ ਉੱਥੇ ਲੈ ਆਓ ਚੋਜੀ ਮੇਰੇ। ਤੇ ਚਿੱਤਰ ਵੱਲ ਵੇਖ ਕੇ ਪਿਆਰ ਆ ਗਿਆ। ਕੋਈ ਕੋਲ ਬੈਠਾ ਸੀ, ਉਹਦੇ ਵੀ ਚਰਨਾਂ ਤੇ ਨਮਸਕਾਰ, ਜਿੰਨੇ ਉਹ ਸਮਾਂ ਲਿਖ ਲਿਆ। ਉਸ ਵੇਲੇ ਜਿਹੜੇ ਲਫ਼ਜ਼ ਚਿੱਤਰ ਵੱਲ ਵੇਖ ਕੇ ਤੇ ਮੈਂ ਇਹ ਕਹਾਂਗਾ ਰਸਨਾ ਚੋਂ ਨਹੀਂ ਨਿਕਲੇ, ਹਿਰਦੇ ਦੀ ਗੂਹ ਚੋਂ। ਬਾਬਾ ਨੰਦ ਸਿੰਘ ਜੀ ਦੇ ਹਿਰਦੇ ਚੋਂ ਲਫ਼ਜ਼ ਉਸ ਵੇਲੇ ਜਿਹੜੇ ਨਿਕਲੇ, ਉਹ ਕੀ ਲਫ਼ਜ਼ ਸੀ? ਕਹਿੰਦੇ ਵਾਹ ਮਰਦ ਗੰਬੜਿਆ, ਤੇਰੇ ਵੀ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਸੋ ਜੀ ਮੇਰੇ, ਪਹਿਲਾ ਲਫ਼ਜ਼ ਸੀ ਬਾਬਾ ਜੀ ਦਾ, ਕਹਿੰਦੇ ਕਲਗੀਆਂ ਵਾਲਿਆ, ਉਹ ਮਰਦ ਗੰਬੜਿਆ, ਧਰਤੀ ਦੇ ਜਿੰਨੇ ਕਵੀ ਸਾਰੇ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਕਵੀ ਤੂੰ, ਆਖੋ ਸਤਨਾਮ। ਉਹ ਲਿਖਣਾ ਨੇ ਉਹ ਲਫ਼ਜ਼ ਲਿਖ ਲਏ ਉਸਦੇ। ਦੂਜੇ ਲਫ਼ਜ਼ ਸੀ ਧਰਤੀ ਦੇ ਸਾਰੇ ਯੋਧੇ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਯੋਧਾ ਤੂੰ। ਤੀਜੇ ਲਫ਼ਜ਼ ਸੀ ਧਰਤੀ ਦੇ ਸਾਰੇ ਤਪੱਸਵੀ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਤਪੱਸਵੀ ਹੈ ਤੂੰ। ਚੌਥਾ ਲਫ਼ਜ਼ ਸੀ ਧਰਤੀ ਦੇ ਸਾਰੇ ਲਿਖਾਰੀ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਲਿਖਾਰੀ ਹੈ ਤੂੰ। ਤੇ ਪੰਜਵੇਂ ਲਫ਼ਜ਼ ਸੀ ਧਰਤੀ ਦੇ ਸਾਰੇ ਤਿਆਗੀ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਡਾ ਤਿਆਗੀ। ਆਖੋ ਸਤਨਾਮ। ਚੋ ਜੀ ਮੇਰੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣ ਸਤਸੰਗੀਓ, ਝਾਤੀ ਪਾਲਿਓ, ਕੋਈ ਅਵਤਾਰ ਕਵੀ ਏ ਤੇ ਯੋਧਾ ਨਹੀਂ, ਉਹ ਜੇ ਯੋਧਾ ਤੇ ਲਿਖਾਰੀ ਨਹੀਂ, ਜੇ ਲਿਖਾਰੀ ਏ ਤੇ ਤਪੱਸਵੀ ਨਹੀਂ, ਜੇ ਤਪੱਸਵੀ ਏ ਤੇ ਕਵੀ ਨਹੀਂ, ਜੇ ਕਵੀ ਏ ਤੇ ਤਿਆਗੀ ਨਹੀਂ, ਜੇ ਕਲਗੀਆਂ ਆਇਆ ਝਾਤੀ ਪਾਓ, ਧਰਤੀ ਦਾ ਕੋਈ ਗੁਣ ਹੀ ਨਹੀਂ ਜਿਹੜਾ ਤੇਰੇ ਵਿੱਚ ਨਹੀਂ। ਆਖੋ ਸਤਨਾਮ। ਸਰਬ ਕਲਾ ਸੰਪੂਰਨ, ਇਸ ਲਈ ਇੱਕ ਵਾਰੀ ਪਿਆਰ ਨਾਲ ਆਖੀਏ ਚੋਜੀ ਮੇਰੇ। ਉਹ ਚੋਜੀ ਪਾਤਸ਼ਾਹ ਜਿਹਦੇ ਚਰਨਾਂ ਨਾਲ ਅਸੀਂ ਜੁੜ ਜਾਈਏ ਤੇ ਅਸਲੀ ਸਾਵਣ ਮਨਾਇਆ ਜਾਵੇ, ਉਹਨਾਂ ਦੇ ਬੇਅੰਤ ਚੋਜ, ਬੇਅੰਤ ਚੋਜ ਨੇ। ਕਈ ਵਾਰੀ ਤੇ ਆਪ ਇੰਸੀਡੈਂਟ ਰਚਦੇ ਸੀ, ਆਪ ਚੋਜ ਰਚਦੇ ਸੀ ਸਾਡੇ ਵਰਗੇ ਗਰੀਬਾਂ ਨੂੰ ਕੁਝ ਦੇਣ ਦੇ। ਆ ਇੱਕ ਵਾਰੀ 60 ਸਿੰਘ ਮਹਾਰਾਜ ਨਾਲ ਜਾ ਰਹੇ ਸੀ ਤੇ ਸਤਿਗੁਰੂ ਜੀ ਮਹਾਰਾਜ ਦਾ ਘੋੜਾ ਨੀਲਾ ਰੁਕ ਗਿਆ, ਨੀਲਾ। ਇਹ ਨੀਲਾ ਜਦੋਂ ਸਾਧ ਸੰਗਤ ਜੀ ਰੁਕ ਗਿਆ ਤੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਦਿਆਲ ਸਿੰਘ ਨੀਲਾ ਰੁਕ ਗਿਆ। ਹੁਣ ਇਸ਼ਾਰਾ ਲੈਣਾ ਰੁਕਿਆ ਕਿ ਰੋਕਿਆ? ਆਪੋ ਸਤਨਾਮ। ਇਹ ਤੂੰ ਹੀ ਜਾਣੇ, ਇਹੀ ਚੋਜ ਨੇ। ਕੋਈ ਦੇਣਾ ਹੁੰਦਾ ਤੇ ਆਪੇ ਹੀ ਵਿਧ ਬਣਾ ਦੇ, ਕਿਉਂਕਿ ਸਤਸੰਗੀਓ ਦੋ ਵਾਰੀ ਮਹਾਰਾਜ ਜੀ ਦਾ ਨੀਲਾ ਰੁਕਿਆ। ਇੱਕ ਵਾਰੀ ਤਾਂ ਰੁਕਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਿਤਾ ਵਾਹਿਗੁਰੂ ਜੀ, ਉਹ ਇਸ ਕਰਕੇ ਨੀਲਾ ਰੁਕਿਆ ਕਿ ਜਦੋਂ ਰੁਕਿਆ ਤੇ ਪੁੱਛਿਆ ਭਾਈ ਦਿਆ ਸਿੰਘ ਨੀਲਾ ਰੁਕਿਆ, ਭਾਈ ਦਿਆ ਸਿੰਘ ਜੀ ਸਿਰਫ ਦੋ ਕਦਮ ਅੱਗੇ ਹੋਏ ਤੇ ਮੁੱਖ ਤੇ ਕੱਪੜਾ ਲੈ ਲਿਆ, ਆ ਕੇ ਦੱਸਿਆ ਸਤਿਗੁਰੂ ਅੱਗੇ ਤੰਬਾਕੂ ਦੇ ਖੇਤ ਨੇ, ਇਹ ਤਾਂ ਰੁਕ ਗਿਆ। ਹੁਣ ਮੇਰੇ ਖਿਆਲ ਨਾਲ ਤੇ ਸਤਿਗੁਰੂ ਮਹਾਰਾਜ ਨੇ ਇਹ ਵੀ ਕੁਝ ਸਾਨੂੰ ਦਿੱਤਾ ਜੇ, ਕਲਗੀ ਵਾਲੇ ਪਾਤਸ਼ਾਹ ਦਾ ਬਚਨ ਸੀ ਭਾਈ ਦਿਆ ਸਿੰਘ ਸਾਡੇ ਨੀਲੇ ਨੂੰ ਵੀ ਅੰਤਰਯਾਮਤਾ ਦੀ ਪ੍ਰਾਪਤੀ ਹੋ ਗਈ ਹੈ, ਇਹਨੂੰ ਪਤਾ ਹੈ ਕਿ ਅੱਜ ਜੇ ਤੰਬਾਕੂ ਦੇ ਖੇਤਾਂ 'ਚ ਸਾਨੂੰ ਲੈ ਜਾਂਦਾ ਮਗਰ ਸਿੰਘ ਵੀ
ਘੋੜੇ ਖੇਤਾਂ ਦੇ ਵਿੱਚ ਤੰਬਾਕੂ ਚ ਰੇੜ ਦਿੰਦੇ, ਇਹਦੀ ਸਾਰੀ ਕੀਤੀ ਸੇਵਾ ਨਿਫਲ ਚਲੀ ਜਾਣੀ ਸੀ। ਅੱਖ ਸਤਨਾਮ, ਇਹ ਸਾਨੂੰ ਕੋਈ ਦਿੱਤਾ ਕਿ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ। ਤੁਸੀਂ ਜੋ ਵੀ ਕੋਈ ਸੌਦਾ ਪ੍ਰਸ਼ਾਦ ਰੂਪ ਚ ਖਰੀਦਦੇ ਹੋ, ਘਰ ਦੇ ਰਾਸ਼ਨ ਪਾਣੀ ਲਈ ਖਰੀਦਦੇ ਹੋ, ਬੰਦਾ ਠੀਕ ਹੈ ਪੂਰਾ ਧਿਆਨ ਤੇ ਨਾ ਰੱਖ ਸਕੇ, ਆਪਣੇ ਵੱਲੋਂ ਕੁਝ ਜ਼ਰੂਰ ਰੱਖੇ। ਜਿੱਥੋਂ ਸੌਦਾ ਲੈ ਰਿਹਾ ਉੱਥੇ ਨਾਲ ਤੰਬਾਕੂ ਦੀ ਵਰਤੋਂ ਤੇ ਨਹੀਂ, ਆਖੋ ਸਤਨਾਮ, ਕਿਉਂਕਿ ਇਹ ਬਾਬਾ ਜੀ ਵੇਲੇ ਵੀ ਇੱਕ ਦ੍ਰਿਸ਼ਟਾਂਤ ਆਉਂਦਾ ਵੀ ਬਾਬਾ ਨੰਦ ਸਿੰਘ ਜੀ ਦੇ ਕੋਈ ਦਰਸ਼ਨ ਕਰਨ ਗਿਆ ਤੇ ਪਤਾ ਸੀ ਖਾਲੀ ਹੱਥ ਨਹੀਂ ਜਾਣਾ, ਤੇ ਦੁਕਾਨਦਾਰ ਨੂੰ ਸੰਤਰਿਆਂ ਦੇ ਨਾ ਜਿਹੜੀ ਰੇਹੜੀ ਹੋਵੇ ਉਹਦੇ ਇਕੱਠਾ ਇੱਕੋ ਹੀ ਹੁੰਦੀ ਹੈ, ਜੇ ਕੋਈ ਦੁਕਾਨਦਾਰ ਹੋਵੇ ਤੇ ਉਹਨੇ ਛਾਬੇ ਲੈ ਜਾਂਦੇ ਨੇ ਨਿੱਕੇ ਨਿੱਕੇ, ਕਿੰਨੇ ਹੀ ਵੱਖਰੀ ਵੱਖਰੀ ਵਰਾਇਟੀ ਹੁੰਦੀ, ਆਪ ਪਿੱਛੇ ਬੈਠਾ ਹੁੰਦਾ ਦੁਕਾਨਦਾਰ, ਉਹਨੇ ਪੁੱਛਿਆ ਸੰਤਰੇ ਕੀ ਭਾਅ, ਤੇ ਉਹਨੇ ਸੋਟੀ ਲਾ ਕੇ ਦੂਰੋਂ ਦੱਸੇ ਆ ਇੰਨੇ ਦੇ ਦਰਜਨ, ਆ ਇੰਨੇ ਦੇ, ਆ ਇੰਨੇ ਦੇ, ਪੰਜ ਛੇ ਮੇਲ ਲੱਗੇ ਸੀ ਛਾਬਿਆਂ ਚ ਦੁਕਾਨ ਤੇ। ਉਹ ਸਿੱਖ ਨੇ ਆਖਿਆ ਆਹ ਦੋ ਦਰਜਨ ਦੇ ਦੇ, ਲਿਫਾਫੇ ਚ ਪਾਏ, ਤੇ ਜਦੋਂ ਬਾਬਾ ਨੰਦ ਸਿੰਘ ਜੀ ਕੋਲ ਗਿਆ ਲਿਫਾਫਾ ਰੱਖਿਆ ਨਮਸਕਾਰ ਕੀਤੀ ਤੇ ਬਾਬਾ ਜੀ ਸੇਵਾਦਾਰ ਨੂੰ ਇਸ਼ਾਰਾ ਕਰਦੇ ਕਹਿੰਦੇ ਕਈ ਲੈ ਕੇ ਆ, ਹੱਕ ਸਤਨਾਮ। ਬਾਬਾ ਜੀ ਕਈ ਕੀ ਕਰੇ, ਕਹਿੰਦੇ ਆ 100 ਫੁੱਟ ਦੂਰ ਸਾਡੇ ਤੋਂ ਨਾ ਟੋਇਆ ਪੁੱਟ ਤੇ ਸੰਤਰੇ ਟੋਏ ਚ ਸੁੱਟ ਕੇ ਉੱਤੇ ਮਿੱਟੀ ਪਾਵੇ, ਆਖੋ ਸਤਨਾਮ ਸਾਡੇ ਲਈ। ਉਹਨੇ ਕਈ ਲਈ ਤੇ 100 ਫੁੱਟ ਪਿੱਛੇ ਜਾ ਕੇ ਟੋਇਆ ਪੁੱਟਣਾ ਸ਼ੁਰੂ ਕਰਤਾ ਤੇ ਇਹਦਾ ਮਨ ਬੜਾ ਖਰਾਬ, ਜਿਹੜਾ ਲੈ ਕੇ ਆਇਆ ਸੀ ਮਨ ਚ ਰਿਹਾ ਨਾ ਗਿਆ, ਕਹਿੰਦਾ ਬਾਬਾ ਜੀ ਮੈਂ ਪ੍ਰਸ਼ਾਦ ਲਿਆ ਸੰਤਰਿਆਂ ਦਾ, ਖਾਲੀ ਹੱਥ ਨਹੀਂ ਜਾਈਦਾ ਮਹਾਂਪੁਰਸ਼ ਕੋਲ, ਤੁਸੀਂ ਟੋਏ ਚ ਮਿੱਟੀ ਚ ਨਵਾ ਰਹੇ ਹੋ, ਮੈਨੂੰ ਥੋੜਾ ਮੋੜ ਦੇ, ਥੋੜਾ ਛਕਣ ਲਈ ਸੰਗਤ ਨੂੰ ਦਿੰਦੇ। ਤੇ ਬਾਬਾ ਜੀ ਅੱਗੋਂ ਵੀ ਰਸ ਚ ਆ ਗਏ, ਕਹਿੰਦੇ ਸੌਦਾ ਖਰੀਦਣ ਵੇਲੇ ਥੋੜਾ ਸੋਚ ਲਿਆ ਕਰੋ, ਵੇਖ ਲਿਆ ਕਰੋ, ਖਰੀਦ ਕਿੱਥੋਂ ਰਹੇ, ਆਖੋ ਸਤਨਾਮ। ਤੂੰ ਦੱਸਣਾ ਕਿ ਅਸੀਂ ਦੱਸੀ ਤਾਂ ਅਸੀਂ ਕਿਵੇਂ ਖਰੀਦਿਆ ਕੀ ਬੀਤੀ। ਕਹਿੰਦਾ ਬਾਬਾ ਜੀ ਸੰਤਰੇ 5-6 ਮੇਲ ਲੱਗੇ ਸੀ, ਮੈਂ ਉਹਨੂੰ ਪੁੱਛਿਆ ਕਿਵੇਂ ਕਿਵੇਂ ਰੇਟ, ਉਹਨੇ ਸੋਟੀ ਲਾ ਕੇ ਦੱਸਿਆ ਇੰਨੇ ਦੇ ਦਰਜਨ, ਇੰਨੇ ਦੇ ਆ ਇੰਨੇ ਦੇ, ਤੇ ਮੈਂ ਕਿਹਾ ਆਹ ਦੋ ਦਰਜਨ ਪਾ। ਬਾਬਾ ਜੀ ਕਹਿੰਦੇ ਉਹ ਸੋਟੀ ਨਹੀਂ ਸੀ, ਉਹ ਹੁੱਕਾ ਪੀਣ ਵਾਲੀ ਨਾੜੀ ਸੀ, ਅੱਖ ਸਤਨਾਮ, ਜਿਹੜੀ ਲਾਈ ਏ ਸੰਤਰਿਆਂ ਨੂੰ ਉਹ ਪ੍ਰਸ਼ਾਦ ਵੀ ਛਕਣ ਯੋਗ ਨਹੀਂ। ਇਸ਼ਾਰਾ ਲਿਆ ਇਹ ਸਾਡੇ ਲਈ ਬਣੀਆਂ ਹੁੰਦੀਆਂ। ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਪਾਨ ਸੁਪਾਰੀ ਖਾਧੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆਂ, ਜੇ ਅੰਮ੍ਰਿਤ ਛਕਣ ਵੇਲੇ ਤੇ ਚਾਰ ਕੁਰੈਤਾਂ ਚੋਂ ਇਹ ਕੁਰੈਤ ਕਿ ਤੰਬਾਕੂ ਪੀਣ ਵਾਲੇ ਨਾਲ ਜੂਠਾ ਖਾਧਾ ਜਾਵੇ, ਪ੍ਰਸੰਗ ਹੋ ਜੇ ਵਰਤਿਆ ਜਾਵੇ, ਅੰਮ੍ਰਿਤ ਦੁਬਾਰਾ ਛਕਾਉਂਦੇ, ਅੱਖ ਸਤਨਾਮ। ਇਹਨੂੰ ਐਡਾ ਭੈੜਾ ਗਿਆ ਇਸ਼ਾਰਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਦੋ ਵਾਰੀ ਰੁਕਿਆ, ਆ ਇੱਕ ਵਾਰੀ ਜਿਹੜਾ ਰੁਕਿਆ ਵੀ ਕੁਝ ਦਿੱਤਾ, ਅੱਗੇ ਤੰਬਾਕੂ ਦੇ ਖੇਤ ਨੇ, ਇੱਕ ਵਾਰੀ ਕਵੋ ਚੋਜੀ ਮੇਰੇ, ਤੇ ਇੱਕ ਵਾਰੀ ਹੋਰ ਰੁਕਿਆ ਜੀ 60 ਸਿੰਘ ਨਾਲ। ਭਾਈ ਦਇਆ ਸਿੰਘ ਨੀਲਾ ਰੋਕਿਆ, ਹੁਣ ਪਤਾ ਨਹੀਂ ਰੋਕਿਆ ਕਿ ਰੋਕਿਆ, ਸਾਨੂੰ ਕੋਈ ਦੇਣਾ। ਭਾਈ ਦਇਆ ਸਿੰਘ ਪਹਿਲੇ ਵਾਂਗੂ ਕੱਪੜਾ ਮੂੰਹ ਤੇ ਪਹਿਲੇ ਹੀ ਲੈ ਲਿਆ, ਅੱਗੇ ਗਿਆ 2 ਕਦਮ, ਫਿਰ 4 ਕਦਮ, ਫਿਰ 8 ਕਦਮ, ਸਭ ਠੀਕ। ਮਹਾਰਾਜ ਹੁਣ ਪਹਿਲੇ ਵਾਂਗੂ ਤੇ ਨਹੀਂ ਕੋਈ ਗੱਲ, ਅੱਗੇ ਤੇ ਤੰਬਾਕੂ ਦੇ ਖੇਤ ਸੀ, ਅੱਜ ਤੇ ਕੁਝ ਵੀ ਨਹੀਂ, ਅੱਗੇ ਅੱਜ ਕਿਉਂ ਰੁਕ ਗਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ ਤੇ ਕੀ ਕਹਿੰਦੇ ਨੇ, ਭਾਈ ਦਇਆ ਸਿੰਘ ਅੱਜ ਪਤਾ ਕਿਉਂ ਨੀਲਾ ਰੁਕ ਗਿਆ, ਜਿੱਧਰ ਅਸੀਂ ਜਾਣਾ ਉਹ ਕੰਮ ਫਤਿਹ ਨਹੀਂ ਹੋਣਾ, ਹੱਕ ਸਤਨਾਮ। ਚੋ ਜੀ ਮੇਰੇ ਸੱਚੇ ਪਾਤਸ਼ਾਹ ਤੂੰ ਨਾਲ ਹੋਵੇ ਤੇ ਕੰਮ ਨਾ ਫਤਿਹ ਹੋਵੇ, ਤੁਸੀਂ ਨਾਲ ਹੋਵੋ ਤੇ ਕੰਮ ਨਾ ਫਤਿਹ ਹੋਵੇ।
تے مہاراج ہس پے کہن لگے دیا سنگھ نیلا تاں رکیا جدھر جا رہے ہیں کم فتح نہیں ہونا مہاراج کم کیویں نہ فتح ہوے تسی نال ہوو تے کلگیدر پادشاہ کہندے ہے کم تاں نہیں فتح ہونا کہ جڑے 60 سنگھ ساڈے نال آ رہے نے انہاں چوں ایک سکھ نے اج کنگا نہیں کیتا اکھ ستنام ہے نیلا رکیا ہن رکیا کہ رکیا ہے چو جی میرے سانو دیندے جے کچھ چوج رچاندے نے انسیڈنٹ رچاندے نے کچھ گل بناوندے نے تے سانو دیندے آن والے سمے چ میرے پیارے میریاں سنگتاں بہ کے ساکھی کرن گیاں تے سنن گیاں جدے چوں پھر آپے اثر لین گیاں اے چوج ساڈی جھولی چ کی پوندا بھائی دیا سنگھ آ 60 سنگاں چوں اک سکھ نے اج کنگا نہیں کیتا تے مہاراج ہس کے کہندے وی اسی لبیے کہ آپے باہر آنا ہے کپ ستنام او ہاتھ جوڑ کے آپے باہر آ گیا سچا پادشاہ اج اے کول میرے کولوں ہوئی ہے سنگت اشارہ لیو دونوں ویلے کنگا کرن دا سانو حکم ہے کنگا دونوں وقت کر پاگ چنے کر بن گئی داتن ہونو داتنا سی ہن پیسٹ اے کر پیسٹ ہوئے داتن نیت کرے نہ دکھ پاوے لال جی کیسانو مہاراج نے بہت پیار کی میرا سکھ دونوں ویلے کنگا کرے کنگا دونوں وقت کر اشارہ لینا ساتھ سنگت جی پتا نہیں کیڑی گل دا کنوں کتے کتھے لاب دے جانا آ کنیڈا جی یہ ساخی لائی سدگرو مہاراج کا چوج انسی لینا ساخی تو بعد اکھاں اتھرو بھرتا ہوا ایک نوجوان 32 سال دا داس کول آ گیا کہن لگا جی اج گرو گوبند سنگھ دا اس سمے دا رچایا ہوا چوج میری جھولی چ کچھ پا کے گیا اکھ ستنام میں کیا وہ کی کہندا میں اکو واری کنگی کردا تے چنگی طرح ربڑا ریبن پا دینا سر تے میرے وال بہتے لمبے نہیں چنگی طرح پا دینا مڑ کے 7 دن بعد ہی کھولنا تے ادوں کردا آخو ستنام کہندا اج مینوں وی سوجی ملی اے اے ساتھی تو کہ دونوں ویلے کنگا کرنا آخو ستنام اشارہ لینا ستسنگیو سماں ہو گیا گرو گوبند سنگھ مہاراج دیاں اپنیاں وڈیائیاں چوج اپر پار سوچن تو پرے جو ساڈی سوجی دے لئی رچاؤندے رہے او وی وڈیائیاں اپر اپار چوج ساڈی

रोग सब नाशेश गए कलेश रोग सब नाश प्रभ

ਕਿ ਜੰਮ ਦਾ ਡੰਡ ਬੜਾ ਬਹੁਤ ਬੁਰਾ ਹੈ, ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ, ਇਹਨਾਂ ਸਵਾਸਾਂ ਦਾ ਬਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ। ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਤਾਂ ਤੇਰਾ ਆਉਣਾ ਔਰ ਜਾਣਾ ਧਨਤਾ ਦੇ ਯੋਗ ਹੈ। ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜੰਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਹਾ ਜਾਏ। ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ, ਮਹਾਰਾਜ ਤੁਸੀਂ ਇਸ ਡੰਡ ਤੋਂ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ। ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪੋ ਸਕਦੀ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਨੇ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ।

ਅੱਲਾ ਪਾਕਨ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

गुर अंगद की तेरे गुजारे गुर तीजी पीढ़ी विचार।

করতে ধরিতে সব তার নিন্দক দোষ সব তা

मैं एक ना जाने सावन गुण कहिए जेहबा एक

ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰਮੰਦਰ ਸਾਜਿਆ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

ਕਿਉਂ ਕਰ ਜਬੇ ਆਰਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹ ਪ੍ਰਭੂ ਮਤ ਉਮਾ ਗੁਰ ਸਤਗੁਰ ਦੇ ਪਗਤਾ ਸਤ ਸੰਗਤ ਹਰ ਦੇਰ ਪ੍ਰਭੂ ਹਮ ਪਾਪੀ ਸੰਗਤ ਰਾ ਜਨ ਨਾਨਕ ਕਾ ਹਰ ਬਖਸ਼ ਲੇਹੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ।

ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ, ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇੱਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਵਰਸ਼ਾ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਕੌੜੀਆਂ ਲਾ ਕੇ ਕੰਧ ਤੇ ਚੜ੍ਹਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੁੰਦਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜਣਾ ਪਾ ਦਿੱਤੀਆਂ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

ਮੇਰੀ ਜ਼ਿੰਦਗੀ ਦਾ ਇਹ ਦਸਤੂਰ ਬਣਦਾ ਹੋਵੇ। ਇੱਕ ਇੱਕ ਸਵਾਸ ਤੇਰਾ ਨਾਮ ਜਪ ਜਪ ਕੇ ਸਫਲਾ ਕਰਾਂ, ਕਦੇ ਵੀ ਅੰਮ੍ਰਿਤ ਵੇਲਾ ਨਾ ਖੁਜਾਵਾਂ, ਹਰ ਰੋਜ ਨਿਤਨੇਮ ਕਰਾਂ, ਸੰਗਤ ਵਿੱਚ ਬੈਠ ਕੇ ਨਾਮ ਨਾਲ ਝੋਲੀਆਂ ਭਰਾਂ। ਇਹ ਮੇਰੀ ਜ਼ਿੰਦਗੀ ਦਾ ਦਸਤੂਰ ਬਣ ਜਾਵੇ, ਅਸੂਲ ਬਣ ਜਾਵੇ। ਜਿੱਥੇ ਤੇਰੇ ਦਰ ਘਰ ਦੀ ਸੇਵਾ ਕਰਾਂ, ਉੱਥੇ ਮੈਂ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦੀ ਵੀ ਸੇਵਾ ਸਵਾਲ ਕਰਾਂ। ਗੁਰੂ ਨਾਨਕ ਦੇ ਘਰ ਵਿੱਚ ਸੇਵਾ ਨੂੰ ਬਹੁਤ ਮਹਾਨਤਾ ਦਿੱਤੀ ਹੈ। ਜਿੰਨਾ ਚਿਰ ਅਸੀਂ ਸੇਵਾ ਕਰਕੇ ਆਪਣਾ ਹਿਰਦਾ ਸ਼ੁੱਧ ਨਹੀਂ ਕਰ ਲੈਂਦੇ, ਹਿਰਦਾ ਸਾਫ ਨਹੀਂ ਕਰ ਲੈਂਦੇ, ਉਹਨਾਂ ਚਿਰ ਨਾਮ ਵੀ ਇਸ ਭਾਂਡੇ ਵਿੱਚ ਟਿਕਦਾ ਨਹੀਂ। ਆਓ ਮਨ ਵਿਰਥੀਆਂ ਜੋੜੀਏ, ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਮਾਂ ਬਾਪ ਦੀ ਸੇਵਾ ਉੱਤਮ ਮੰਨੀ ਗਈ ਹੈ। ਜੇ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਵੀ ਪ੍ਰਵਾਨ ਨਹੀਂ ਹੈ। ਭਾਈ ਗੁਰਦਾਸ ਜੀ ਪਵਿੱਤਰ ਬਚਨਾਂ ਵਿੱਚ ਕਹਿ ਰਹੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਦੀ ਸੰਭਾਲ ਨਹੀਂ ਕਰਦਾ, ਬਾਹਰ ਪੁੰਨ ਦਾਨ ਕਰਦਾ ਫਿਰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਉਹ ਦਾਨੀ ਨਹੀਂ, ਉਹ ਬੇਈਮਾਨ ਹੈ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਨੂੰ ਛੱਡ ਕੇ ਪੁੰਨ ਦਾਨ ਕਰਦਾ ਹੈ, ਦਾਨੀ ਨਹੀਂ ਬੇਈਮਾਨ ਹੈ। ਮਾਂ ਬਾਪ ਪੁੱਤਰ ਨੂੰ ਮਿਲਣ ਵਾਸਤੇ ਤਰਸਦੇ ਨੇ, ਬਹੁਤੀ ਦੂਰ ਨਹੀਂ ਇੱਕੋ ਹੀ ਪਿੰਡ ਵਿੱਚ ਰਹਿੰਦੇ ਨੇ। ਬੜੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਕੋਲ ਮਾਂ ਹੈ, ਜਿਨ੍ਹਾਂ ਕੋਲ ਬਾਪ ਹੈ। ਪਰ ਕਈ ਵਾਰ ਦੇਖਿਆ ਹੈ ਇਹ ਪੁੱਤਰ ਆਪਣੇ ਆਪ ਨੂੰ ਬੜਾ ਬਦਕਿਸਮਤ ਸਮਝਦਾ ਹੈ। ਗੁਰੂ ਘਰ ਆ ਕੇ ਅਰਦਾਸਾਂ ਕਰਦਾ ਹੈ ਕਿ ਐ ਬਾਬਾ, ਮੇਰੇ ਕੋਲੋਂ ਹੁਣ ਬੁੱਢੇ ਮਾਂ ਬਾਪ ਸਾਂਭੇ ਨਹੀਂ ਜਾਂਦੇ, ਮੇਰੇ ਕੋਲੋਂ ਇਹਨਾਂ ਦੀ ਹੋਰ ਸੇਵਾ ਨਹੀਂ ਹੁੰਦੀ, ਤੂੰ ਇਹਨਾਂ ਨੂੰ ਸਾਂਭ ਲੈ। ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਦੱਸਿਆ ਹੈ ਨਾ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਹ ਪੁਕਾਰ ਵਿਸਾਰੇ। ਬੁੱਢੇ ਮਾਤਾ ਪਿਤਾ ਨੂੰ ਛੱਡ ਕੇ ਵੱਖਰਾ ਹੋ ਗਿਆ ਏ, ਮਾਤਾ ਪਿਤਾ ਦੇ ਕੀਤੇ ਉਪਕਾਰਾਂ ਨੂੰ ਭੁੱਲ ਗਿਆ ਏ। ਬਾਪੂ ਤੇ ਸਾਰੀ ਉਮਰ ਇਹੀ ਸੋਚਦਾ ਰਿਹਾ ਬਈ ਬੁੱਢੇ ਵੇਲੇ ਮੈਨੂੰ ਸਹਾਰਾ ਦੇਵੇਗਾ, ਪਰ ਇਹ ਤੇ ਮਾਪਿਆਂ ਨੂੰ ਤੱਕ ਕੇ ਵੀ ਰਾਜੀ ਨਹੀਂ। ਆਓ ਸਤਸੰਗੀਓ, ਜੋੜੋ ਮਨ ਵਿਰਥੀਆਂ, ਜਿਸ ਦੇ ਅਸੀਂ ਸਿੱਖ ਕਹਾਣਾ ਚਾਹੁੰਦੇ ਹਾਂ, ਜਿਸ ਗੁਰੂ ਨਾਨਕ ਮਹਾਰਾਜ ਦੀ ਸੇਵਾ ਤੇ ਸਿਮਰਨ ਕਰਕੇ ਅਸੀਂ ਖੁਸ਼ੀ ਲੈਣਾ ਚਾਹੁੰਦੇ ਹਾਂ, ਕੋਈ ਗੁਰਸਿੱਖਾ ਜਾਤ ਮਾਰ, ਉਹ ਆਪਣੇ ਮਾਪਿਆਂ ਦਾ ਕਿੰਨਾ ਸਤਿਕਾਰ ਕਰਦੇ ਨੇ। ਬੜੀ ਬੈਰਾਗਮਈ ਉਹ ਘਟਨਾ ਹੈ ਜਿਸ ਦਿਨ ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨਾਨਕ ਨੂੰ ਬਹੁਤ ਮਾਰਿਆ ਸੀ। ਸੱਚਾ ਸੌਦਾ ਕਰਕੇ ਆਏ, ਆਉਂਦਿਆਂ ਨੂੰ ਪਿਤਾ ਨੇ ਡਾਂਟਿਆ ਵੀ, ਚੰਡਾ ਵੀ ਮਾਰੀਆਂ, ਪਰ ਗੁਰੂ ਨਾਨਕ ਨੇ ਇੱਕ ਵੀ ਸ਼ਬਦ ਆਪਣੇ ਪਿਤਾ ਦੇ ਖਿਲਾਫ ਨਹੀਂ ਬੋਲਿਆ। ਚੁੱਪ ਕਰਕੇ ਪਿਤਾ ਕੋਲੋਂ ਮਾਰ ਖਾਂਦੇ ਰਹੇ। ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਹੈ,
ਜਦੋਂ ਪਿਤਾ ਨਾਨਕ ਨੂੰ ਮਾਰ ਰਿਹਾ ਸੀ ਤੇ 33 ਕਰੋੜ ਦੇਵਤੇ ਆਕਾਸ਼ ਵਿੱਚ ਕਲੋਤੇ ਹੰਝੂ ਘੇਰ ਰਹੇ ਸਨ, ਕਹਿ ਰਹੇ ਸਨ, ਨਾਨਕ ਇਹ ਤੁਹਾਡਾ ਪਿਤਾ ਜ਼ਰੂਰ ਹੈ ਪਰ ਇਹ ਤੁਹਾਡੇ ਗੁਣਾਂ ਨੂੰ ਨਹੀਂ ਜਾਣਦਾ, ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਸਤਸੰਗੀਓ, ਸਤਿਗੁਰਾਂ ਕਿਹਾ ਪਿਤਾ ਪਰਮਾਤਮਾ ਦਾ ਰੂਪ ਹੁੰਦਾ ਹੈ, ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਵਾਂਗ ਹੈ। ਤੱਕੋ ਗੁਰੂ ਨਾਨਕ ਦੇ ਬੋਲ ਦੇਵਤਿਆਂ ਨੂੰ ਆਖ ਰਹੇ, ਤੁਸੀਂ ਕਿਉਂ ਦੁੱਖ ਮਨਾਉਂਦੇ ਹੋ? ਪਿਤਾ ਪਰਮਾਤਮਾ ਸਮਾਨ ਹੁੰਦਾ ਹੈ, ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਲੱਗਦਾ ਹੈ। ਮੇਰਾ ਪਿਤਾ ਮੈਨੂੰ ਐਵੇਂ ਨਹੀਂ ਮਾਰਦਾ, ਜ਼ਰੂਰ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਣੀ ਹੈ। ਦੇਵਤਿਆਂ ਕਿਹਾ, ਮਹਾਰਾਜ ਤੁਸੀਂ ਸਰਵ ਸ੍ਰਿਸ਼ਟੀ ਮਾਨ ਹੋ, ਤੁਸੀਂ ਕੋਈ ਭੁੱਲ ਨਹੀਂ ਕਰ ਸਕਦੇ। ਸਤਿਗੁਰਾਂ ਆਖਿਆ, ਹੋ ਸਕਦਾ ਹੈ ਉਹਨਾਂ ਸਾਧੂਆਂ ਨੂੰ ਭੋਜਨ ਛਕਾਉਂਦਿਆਂ ਹੋਇਆਂ ਕੋਈ ਚੰਗਾ ਬਚਨ ਨਾ ਬੋਲ ਸਕਿਆ ਹੋਵਾਂ, ਰਾਜਮਾ ਭੋਜਨ ਨਾ ਛਕਾ ਹੋਇਆ ਹੋਵੇ। ਇਸੇ ਲਈ ਮੇਰਾ ਪਰਮਾਤਮਾ ਰੂਪ ਪਿਤਾ ਮੈਨੂੰ ਡਾਂਟ ਰਿਹਾ ਹੈ। ਦੇਵੀ

ਹੋਏ ਪਲਿਆ ਮਾਂ ਬਾਪ ਰੱਬ ਦਾ ਰੂਪ ਹੁੰਦੇ ਨੇ। ਜੇ ਤੂੰ ਕਦੀ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਇਆ ਕੋਈ ਗੱਲ ਨਹੀਂ, ਮੈਂ ਪਿਆਸਾ ਤੇ ਰਹਿ ਜਾਵਾਂਗਾ, ਤੇਰੇ ਹੱਥੋਂ ਪਾਣੀ ਲੈ ਕੇ ਮੈਂ ਵੀ ਨਹੀਂ ਪੀਵਾਂਗਾ। ਇਹਨੇ ਹੱਥ ਜੋੜ ਕੇ ਭੁੱਲਾਂ ਬਖਸ਼ਾਈਆਂ। ਸਤਿਗੁਰੂ ਮੈਂ ਮਾਪਿਆਂ ਦੀ ਸੇਵਾ ਕਰਿਆ ਕਰਾਂਗਾ। ਪਤਾ ਨਹੀਂ ਸੀ, ਅਣਜਾਣੇ ਵਿੱਚ ਭੁੱਲ ਹੋ ਗਈ, ਅੱਜ ਤੋਂ ਬਾਅਦ ਤੁਹਾਡੇ ਨਾਲ ਬਚਨ ਕਰਦਾ ਹਾਂ, ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰਾਂਗਾ। ਸਤਿਗੁਰਾਂ ਨੇ ਅਸੀਸ ਦਿੱਤੀ, ਗੁਰਸਿੱਖਾ ਸੇਵਾ ਕਰੇਗਾ ਤੇ ਗੁਰੂ ਨਾਨਕ ਮਹਾਰਾਜ ਤੇਰੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਣਗੇ। ਸਤਸੰਗੀਓ, ਜੇ ਪਰਮਾਤਮਾ ਦੇ ਪਿਆਰ ਦੀ ਕਹਾਣੀ ਦੋ ਸ਼ਬਦਾਂ ਵਿੱਚ ਆਖਣੀ ਹੋਵੇ ਨਾ, ਤੇ ਮਾਂ ਬਾਪ ਆਖ ਦਿਓ, ਉਸ ਨਿਰੰਕਾਰ ਦੇ ਪਿਆਰ ਦੀ ਕਹਾਣੀ ਪੂਰੀ ਹੋ ਜਾਂਦੀ ਹੈ। ਮਾਂ ਬਾਪ ਆਖ ਦਿਓ। ਜੇ ਇੱਕੋ ਸ਼ਬਦ ਵਿੱਚ ਉਸ ਰੱਬ ਦੇ ਪਿਆਰ ਦੀ ਕਹਾਣੀ ਕਹਿਣੀ ਹੋਵੇ, ਵੀ ਇੱਕੋ ਹੀ ਸ਼ਬਦ ਕਹਿਣਾ ਹੈ, ਤੇ ਮਾਂ ਆਖ ਦਿਓ, ਤੇ ਉਸ ਰੱਬ ਦੇ ਪਿਆਰ ਦੀ ਵਿਆਖਿਆ ਪੂਰੀ ਹੋ ਜਾਂਦੀ ਹੈ। ਅਪੜੋ ਬਾਣੀ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਇੱਕ ਨਹੀਂ ਅਨੇਕਾਂ ਸ਼ਬਦ ਉਚਾਰੇ ਨੇ, ਉਸ ਨਿਰੰਕਾਰ ਦੇ ਪਿਆਰ ਦੀ ਕਹਾਣੀ ਮਾਤਾ ਪਿਤਾ ਦੀਆਂ ਉਦਾਹਰਣਾਂ ਦੇ ਕੇ ਦੱਸੀ ਹੈ। ਕਿੰਨੇ ਹੀ ਸ਼ਬਦਾਂ ਵਿੱਚ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਾਂ ਹੋਰ ਕਿੰਨੇ ਸ਼ਬਦ ਪੜ੍ਹ ਲਓ, ਹਰ ਜੀ ਮਾਤਾ, ਹਰ ਜੀ ਪਿਤਾ। ਸਤਸੰਗੀਓ, ਉਸ ਰੱਬ ਦਾ ਸਵਾ ਮਿਲਦਾ ਹੈ ਮਾਤਾ ਪਿਤਾ ਨਾਲ, ਪਰ ਕਿੱਡਾ ਵੀ ਨਿਕੰਮਾ ਹੋਵੇ ਮਾਪੇ ਫਿਰ ਗਲੇ ਨਾਲ ਲਾ ਲੈਂਦੇ ਨੇ। ਕਹਿੰਦੇ ਨੇ ਨਾ, ਪੁੱਤਰ ਕੁਪੁੱਤਰ ਹੋ ਜਾਂਦੇ ਨੇ, ਮਾਪੇ ਕਦੀ ਕੁਮਾਪੇ ਨਹੀਂ ਹੁੰਦੇ। ਹਿੰਦੁਸਤਾਨ ਦੀ ਧਰਤੀ ਉੱਪਰ ਅਨੇਕਾਂ ਹੀ ਭਗਤ ਹੋਏ ਨੇ, ਪਰ ਇੱਕ ਭਗਤ ਇਹੋ ਜਿਹਾ ਹੋਇਆ ਹੈ ਜਿਹਨੇ ਭਗਤੀ ਨਹੀਂ ਕੀਤੀ, ਲੋਕ ਉਹਨੂੰ ਫਿਰ ਵੀ ਭਗਤ ਕਹਿੰਦੇ ਨੇ। ਤੱਕੋ ਸਤਸੰਗੀਓ, ਭਗਤੀ ਨਹੀਂ ਕੀਤੀ, ਲੋਕ ਉਹਨੂੰ ਫਿਰ ਵੀ ਭਗਤ ਕਹਿੰਦੇ ਨੇ। ਵੀ ਕਿਉਂ ਫਿਰ ਭਗਤ ਕਹਿੰਦੇ ਨੇ? ਕਿਉਂਕਿ ਉਹਨੇ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਦੀ ਸੇਵਾ ਰੱਜ ਕੇ ਕੀਤੀ। ਬਈ ਉਹ ਕੌਣ ਹੈ? ਭਾਈ ਗੁਰਦਾਸ ਜੀ ਬਾਣੀ ਵਿੱਚ, ਹੋਵੇ ਸਰਬਣ ਵਿਰਲਾ ਕੋਈ, ਤਾਂ ਹੀ ਆਖਦੇ ਨੇ ਮਾਪੇ, ਐ ਰੱਬਾ ਸਰਬਣ ਪੁੱਤਰ ਦੇਵੀ, ਉਦਾਹਰਣਾਂ ਦਿੰਦੇ ਨੇ। ਮਾਂ ਬਾਪ ਅੰਧੇ ਨੇ, ਬਜ਼ੁਰਗ ਨੇ, ਸਤਸੰਗੀਓ ਕੰਧਿਆਂ ਤੇ ਚੁੱਕੀ ਫਿਰਦਾ ਹੈ, ਕੋਈ ਗੱਲ ਨਹੀਂ, ਮੇਰੇ ਮਾਪਿਆਂ ਦੀਆਂ ਅੱਖਾਂ ਨਹੀਂ, ਮੇਰੀ ਮਾਂ ਮੇਰੀਆਂ ਅੱਖਾਂ ਨਾਲ ਦੇਖ ਲਵੇਗੀ, ਮੇਰਾ ਬਾਪੂ ਮੇਰੀਆਂ ਅੱਖਾਂ ਨਾਲ ਤੱਕ ਲਵੇਗਾ, ਕੋਈ ਨਹੀਂ ਬਾਪੂ, ਮਾਂ ਤੇਰਾ ਜੀ ਕਰਦਾ ਹੈ ਨਾ ਯਾਤਰਾ ਤੇ ਜਾਣ ਨੂੰ, ਕੋਈ ਧਾਰਮਿਕ ਅਸਥਾਨ ਚੱਕਣ ਵਾਸਤੇ, ਤੇ ਮੈਂ ਤੈਨੂੰ ਕੰਧਿਆਂ ਤੇ ਚੁੱਕ ਕੇ ਲੈ ਜਾਵਾਂਗਾ। ਅੰਧੇ ਮਾਤਾ ਪਿਤਾ ਨੂੰ ਕੰਧਿਆਂ ਤੇ ਚੁੱਕੀ ਫਿਰਦਾ ਹੈ, ਤੇ ਤਾਂ ਹੀ ਉਹ ਲੋਕੀ ਚੰਗੇ ਪੁੱਤਰਾਂ ਦੀਆਂ ਉਦਾਹਰਣਾਂ ਦਿੰਦੇ ਨੇ। ਅਰਦਾਸ ਹੈ, ਐ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰੋ, ਸਾਡੀ ਜ਼ਿੰਦਗੀ ਦਾ ਵੀ ਇਹ ਦਸਤੂਰ ਬਣ ਜਾਵੇ, ਇਹ ਮਰਜ਼ਾਦਾ ਬਣ ਜਾਵੇ, ਅਸੀਂ ਵੀ ਆਪਣੇ ਮਾਪਿਆਂ ਦੀ ਸੇਵਾ ਕਰੀਏ, ਅਸੀਂ ਵੀ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰੀਏ। ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਮਾਪਿਆਂ ਦੀ ਸੰਭਾਲ, ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ, ਗੁਰੂ ਨਾਨਕ ਦੇ ਦਰਬਾਰ ਵਿੱਚ ਵੀ ਸਾਡੀ ਸੇਵਾ ਪ੍ਰਵਾਨ ਕੋਈ ਜੇ ਨਹੀਂ ਹੋਣੀ, ਪ੍ਰਵਾਨ ਹੋਣੀ ਨਹੀਂ।
ਜਦੋਂ ਅਸੀਂ ਸੇਵਾ ਸੰਭਾਲ ਕਰਾਂਗੇ ਇਹ ਦਸਤੂਰ ਬਣ ਜਾਏਗਾ, ਫਿਰ ਗੁਰੂ ਨਾਨਕ ਮਹਾਰਾਜ ਵੀ ਸਾਡੇ ਤੇ ਖੁਸ਼ ਹੋਣਗੇ, ਲੋਕ ਵੀ ਸਾਡੀ ਸੋਭਾ ਕਰਨਗੇ ਤੇ ਸਾਡਾ ਕੀਤਾ ਹੋਇਆ ਸਿਮਰਨ ਫਿਰ ਥਾਂ ਪੈ ਜਾਵੇਗਾ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਆਓ ਮਨ ਵਿਰਥੀਆਂ ਜੋੜੀਏ।